0: ਮੇ ਦੇਹ ਰਾਜੇ ਗਾਡ ਮਿਹਰ ਮਿਗੇਨਿਸਤੇਨੀ ਮਸਜਿਦ ਸੁਲਤਾਨ ਮੁਹੰਮਦ ਤਕੁਰ ਫਾਨੁ ਲਾਜ਼ਮ ਗਾ ਮੇਦ ਕੁਰਵੇ ਹੁਕੁਰ ਨਮਾਦ ਗੇਡ ਵਗੁਤੁਮ
1: ਅਲੈਕੁਮ ਵਰਹਮਤੁਲਲਾਹਿ ਵਬਰਕਾਤੁਹ
2: ਅੱਲਾਹੁ ਅਕਬਰ ਅੱਲਾਹੁ ਅਕਬਰ